ਛੋਟਾ ਬਿਲੜੂ ਨਾ ਬਲੀਚ ਰਵਾਂਦੀ ਨੀਰੂ ਜੀ ਨੰਕੂ ਬਦਾ ਵਿੱਚ ਮੂੰਗ ਬਿਲੜੂ ਨਾ ਬਲੀਚ ਪਕਲ ਰਾਜੀ ਬਿਲੜੂ ਨਾ ਬਲੀਚ ਪਕਲ ਰਾਜੀ ਡੀ ਟੀਮ ਨੇ ਬਤਾ ਸੁਦਾ ਉਹਤਨ ਕਵਲ ਦ ਬਿਲੜੂ ਨਾ ਬਲੀਚ ਜੀ ਬਿਲਕੁਲ ਬਿਲੜੂ ਨਾ ਕਿ ਜ਼ਮੂੰਗ ਬਿਲੜੂ ਨਾ ਬਲੀਚ ਰਵਾਂਦੀ ਜੀ ਜ਼ਮੂੰਗ ਦਗਾ ਬਿਲੜੂ ਨਾ ਚਾਰ ਗੂਲ ਬਲੀਚ ਉਰਤ ਵੇਲੇ ਕੀ ਡੀਰ ਬਿਹਤਰੀਨ ਫਾਰਮੂਲੇ ਸਰ ਰਵਾਂਦੀ ਔਲ ਕਿ ਨਾ ਡੀਰ ਜੇਤ ਬਲਾ ਪੈਦੀ ਦੀ ਜੀ ਬਿਲੜੂ ਨਾ ਬਿਲੜੂ ਨਾ ਬਲੀਚ ਤਾਂ ਹਮ ਸਾਨੂੰ ਰੜੀ ਸਾਥੇ ਹੋ ਦਾਦੀ ਨੇ ਲਾਵਾ ਜ਼ਮੂੰਗ ਬਿਲੜੂ ਨਾ ਚਾਰਗੂਲ ਬਲੀਚ ਸਰਾ ਜ਼ਮੂੰਗ ਬਿਲੜੂ ਨਾ ਟੂਥਪੇਸਟ ਰਵਾਂਦੇ ਕਮਚ ਬਿਲੜੂ ਨਾ ਹਰਬਲ ਟੂਥਪੇਸਟ ਉਰਤ ਵੇਲੇ ਕੀ ਗੀ ਨੋ ਬਿਲਕੁਲ ਅਗੇ ਤਾਂ ਹਮ ਤਾਂ ਸਾਨੂੰ ਰੜੀ ਸਾਥੇ ਜ਼ਮੂੰਗ ਦਗਾ ਬਿਲੜੂ ਨਾ ਹਰਬਲ ਟੂਥਪੇਸਟ ਕਮਚ ਬੜੀਰ ਬਿਹਤਰੀਨ ਔਰ ਤੇਜ਼ਤਰੀਨ ਫਾਰਮੂਲੇ ਸਰ ਰਵਾਂਦੇ ਬਿਲੜੂ ਨਾ ਹਰਬਲ ਟੂਥਪੇਸਟ ਨੋ ਬਿਲਕੁਲ ਅਗੇ ਤਾਂ ਪਾਰਾ ਹਮ ਤਾਂ ਸਾਨੂੰ ਰੜੀ ਸਾਥੇ ਹੋ ਇਨਸ਼ਾਅੱਲਾ ਜ਼ਮੂੰਗ ਪ ਦਗਾ ਬਿਲੜੂ ਨਾ ਕਾਸਮੈਟਿਕਸ ਪਾਕਿਸਤਾਨ ਕੰਪਨੀ ਕੀ ਜ਼ਮੂੰਗ ਦਾ ਨਵੀਂ ਪ੍ਰੋਡਕਟ ਰਵਾਨਦੀ ਚੀ ਵਰਸਤ ਰਜ਼ਬਾ ਮੂੰਗ ਸਤਾਸੂ ਦਾ ਦਗਾ ਪ੍ਰੋਡਕਟ ਨਾ ਖਬਰਦਾਰ ਹੋ ਇਨਸ਼ਾਅੱਲਾ ਪਰ ਰਵਾਨ ਹਫਤੇ ਕੀ ਬਾ ਜ਼ਮੂੰਗ ਕੋਸ਼ਿਸ਼ ਦਾ ਚੀ ਦਗਾ ਬਿਲੜੂ ਨਾ ਟੂਲ ਪ੍ਰੋਡਕਟ ਰਵਰਸੀ ਹੋ ਦਾ ਤਾਸੂ ਦਾ ਪਾਰਾ ਬਿਆ ਤੁਆ ਮੁਖਤਲਿਫ ਦੁਕਾਨਾਂ ਨੂੰ ਕਿਸ ਤਾਸੂ ਦਾ ਪਾਰਾ ਅਵੇਲੇਬਲ ਕੁ ਜੀ ਦਾ ਬਿਲੜੂ ਨਾ ਹਰਬਲ ਟੂਥਪੇਸਟ ਸਰਾ ਦਾ ਬਿਲੜੂ ਨਾ ਚਾਰਗੁਲ ਬਲੀਚ ਸਰਾ ਦਾ ਬਿਲੜੂ ਨਾ ਰੀਗੁਲਰ ਯਾਨੀ ਬਿਲੜੂ ਨਾ ਐਂਟੀ ਹੇਅਰ ਫਾਲ ਸ਼ੈਂਪੂ ਸਰਾ ਜ਼ਮੂੰਗ ਬਿਲੜੂ ਨਾ ਟਾਨਿਕ ਰਵਾਂਦੇ ਕਮ ਚਿਪਟਨ ਐਕਸ ਫਾਰਮੂਲੇ ਸਰਾ ਜ਼ਮੂੰਗ ਬਿਲੜੂ ਨਾ ਐਂਟੀ ਹੇਅਰ ਫਾਲ ਟਾਨਿਕ ਰਵਾਂਦੇ ਜੀ ਜ਼ਮੂੰਗ ਟਾਨਿਕ ਤਾਂ ਸਾਨੂੰ ਰੜੀ ਸਾਥੇ ਵਾਯਾ ਉਨਵੀ ਤੇਜ਼ ਤਰੀਨ ਫਾਰਮੂਲੇ ਸਰਾ ਯਾਨੀ ਪਰਟਨ ਐਕਸ ਫਾਰਮੂਲੇ ਸਰਾ